0: ਚਰਬਾਈ ਬਸਨਿਆ ਚੂੰ ਚਰ ਬਸਿਓ ਸੁੰਦਰ ਬੜਾ ਸੁੰਦਰ ਲੱਗਿਓ ਭਗਵਾਨ ਦੁਰ ਦਿਸ ਚੋ ਯਦ ਮੀਠੇ ਪੁਕਾਰੂ ਯੇ ਲੋ
1: ਬੇਲਰ ਚੋ ਬਜਰ ਗਲੂੰ ਬੇਲਰ ਚੋ ਬਜਰ ਗਲੂੰ ਦਾਈ ਬਿਸਲੂੰ ਰਈਸ ਨੂੰ ਹਿੰਦੂ ਸਰਿਆ ਸਮਰੁੰਦੇ ਬੂਹੂ ਹਿੰਦੂ ਸਰਿਆ ਸਮਰੁੰਦੇ ਬੂਹੂ ਕੀ ਬਰਮਾ ਬਿਸਨੂੰ
0: ਨਗਰੀ